ਕਿਬਲਾ ਸਿੱਦਿਕ ਬਿਲਾ ਸਾਹਿਬ ਨੇ ਮੁਝੇ ਹੁਕਮ ਦਿਆ ਕਿ ਭਈਆ ਕੁਛ ਪੰਜਾਬੀ ਅਸ਼ਾਰ ਵੀ ਪੜ੍ਹਨੇ ਹੈ ਤੋ ਪੰਜਾਬੀ ਅਸ਼ਾਰ ਕੁਛ ਗਿਨੇ ਚੁਣੇ ਹੈ ਮੇਰੇ ਪਾਸ ਤੋ ਅਬ ਜਿਸ ਤਰ੍ਹਾਂ ਮੈਨੇ ਯਾਦ ਕੀ ਹੋਏ ਨਾ ਉਸ ਹਿਸਾਬ ਸੇ ਇਸ ਕਲਮੇ ਕੇ ਲੀਏ ਸ਼ਾਇਰ ਕਹਿਤਾ ਹੈ ਉਸਨੇ ਕਹਾ ਇਸ ਕਲਮੇ ਕੇ ਲੀਏ ਕਿ ਜਿਸ ਪੜਿਆ ਉਤਰ ਜਾਵੇਗਾ

0: سامعین آفٹر بریک ہم آپ کے ایک بار پھر خوش آمدید کہتے ہیں اور جناب تشریف لا چکے ہیں مہمان ہمارے بہت ہی پیارے مہمان بھائی نویس سوئٹزرلینڈ سے, انہیں خوش آمدید کہتے ہیں اور ان سے دیکھتے ہیں وہ ہمارے لیے کیا تحفہ لے کے آئے ہیں تعلیم کی دین میں. السلام علیکم بھائی نویس صاحب.
1: جی وعلیکم السلام ورحمۃ اللہ وبرکاتہ, کیسے ہیں محبوب بھائی؟
0: الحمدللہ جی, آپ کو تالیوں کی گونج میں خوش آمدید کہتے ہیں اور آج بتائیے آج ہمارے لیے کیا تحفہ لے کے آئے ہیں جناب.
1: جی جی, آپ تالیاں تو گونجنے دیے کسی اور کے لیے, ہمارے لیے تالیاں نہیں ہونی چاہیے.
0: اچھا جی, کیوں؟
1: دعا ہو اور دعا بھی یہ ہو کہ اللہ روح بیدار کر دے.
0: ہاں بالکل بالکل, آمین جی آمین.
1: کیونکہ روح ہمارے ربی ہے, اور میں نے کسی دوست کو دعا سمجھائی کہ بھائی دعا کرنی ہے آسانی کی نہیں کرنی, دعا یہ کرنی ہے اللہ تیرے جسم سے زیادہ تیری روح کی بیداری زیادہ کر دے. یعنی تیرے طبعی جو تصور ہے, تیرے دولت مل جائے, یہ مل جائے, دنیا اور قبر میں ہم کتنے دفنا کے آتے ہیں, وہ آخر روح اللہ کے سپرد ہوتی ہے. روح کی بیداری ہو جائے اور روح اللہ کے سپرد ہو جائے, وہ نفس مطمئنہ بن جائے بس.
0: واہ واہ واہ واہ, بہت خوب.
1: اس سے بڑی دعا کوئی نہیں ہے کائنات میں. وہ جو جہاں سے چلا جاتا ہے محبوب بھائی, اسے یاد رہے گا, ورنہ ہم پھر یہیں کھوئے رہیں گے, وہ ہم سے بچھڑ جائے گا.
0: بالکل جی, یہ تو حقیقت ہے.
1: آج ہم ایک دوسرے کو یاد کر سکتے ہیں اور ایک دوسرے کو دعا دے سکتے ہیں کہ بھائی میں آپ کے لیے وہ دعا کرتا ہوں, تمام سننے والوں کے لیے, کہ جب آپ اس ساری اس شعور کی, جس کو آپ شعور سمجھتے ہیں, عقل سمجھتے ہیں, دنیا سے رخصت ہونا, تو اللہ آپ کو قبول کر لیں اور کہیں کہ آ جا نفس مطمئنہ, تو میرے پاس آ گئے.
0: واہ واہ واہ, بہت کیا بات ہے.
1: اور اگر یہ بیدار ہو جائے تو آپ نہ کسی سے غصہ کریں گے, نہ گلا کریں گے, نہ حسد کریں گے, نہ بغض رکھیں گے.
0: بالکل,
1: آپ پیار ہی پیار ہوں گے پھر انشاءاللہ. بالکل, تو یہ بڑا تحفہ ہے اللہ پاک کا. اب مجھے نہیں پتا یہ شاعری میں کہنے والا ہوں یہ مطابقت رکھتی ہے کہ نہیں. محبوب بھائی آپ کی نظر کرتا ہوں.
0: جی ارشاد.
1: کہ اس دور کے انسان وفا بھول گئے, اور یہ وفا جو ہے ٹاپک میرا دل کے بڑا قریب ہے. پیار سے بھی زیادہ اہم وفا.
0: جی,
1: اس دور کے انسان وفا بھول گئے ہیں, بیچارے فرشتے ہیں خطا بھول گئے. محبوب بھائی
0: جی جی,
1: اس دور کے انسان وفا بھول گئے ہیں, بیچارے فرشتے ہیں خطا بھول گئے ہیں.
0: مجید
1: آزار سے ہی عشق مگر آبائے سے لذت, وہ درد ملا کے دوا بھول گئے.
0: بہت خوب بہت خوب.
1: وہ بھول گئے ان کو یہ خوشی بھی ہے لیکن یہ رنج بھی ہے, واقعی کیا بھول گئے ہیں.
0: واہ بہت خوب.
1: اور مدت ہوئی میں غم سے بھی محروم ہوں لیکن مدت ہوئی میں غم سے بھی محروم ہوں, یا رب کیا حادثے بھی میرا پتہ بھول گئے ہیں.
0: واہ واہ واہ واہ, بہت خوب.
1: کس منہ سے شکایت کریں ہم تلخی غم کی, کیا زہر مسرت کا مزہ بھول گئے ہیں.
0: واہ واہ واہ واہ, بہت خوب بہت خوب.
1: یہ کوئی قیمتی دلی سمجھے گا, باقی واہ واہ تو مجھے نہیں چاہیے بھائی. اب میری محبت کو نہیں ہے اس کی بھی پرواہ.
0: جی جی جی,
1: میری محبت کو بھی نہیں اس کی پرواہ, وہ یاد مجھے کرتے ہیں یا بھول گئے.
0: واہ واہ بہت خوب.
1: کہنا ہے خمار ان سے بہت کچھ ہمیں لیکن کیا جانیے کیا یاد کیا کیا بھول گئے. اور آپ کا جو وہ آپ کو پتا نا, آپ کا جو کبھی یاد کیا کیا تھا آپ کا جو
0: کبھی بھولا کبھی یاد کیا,
1: کبھی بھولا کبھی یاد کیا, تو اس پہ یہ نظر کیا آپ کے.
0: واہ واہ بہت خوب. کیا گہری گہری باتیں کرتے ہیں یہ جو آپ سمجھانے کی کوشش کرتے ہیں, بہت اچھا لگتا ہے. ہمیں بھی اس پر اثر ہوتا ہے آپ کی بات کا, یہ نہیں کہ ہم واہ واہ ایسے کر لیتے ہیں.
1: کہ ہم وفا تو ڈھونڈتے ہیں, دیکھیں پیار تو ہر کوئی ڈھونڈتا ہے, یعنی پیار محبت چاہ سب کو چاہیے, لیکن وفا کرنے کو کوئی تیار نہیں ہے. وعدہ وفا کرنا اللہ کی قسم یہ سب سے بڑا ایمان کا فریضہ آپ کا.
0: بالکل یہ تو ہے.
1: اور یہاں پہ لذت سب کو چاہیے, وفا نہیں چاہیے.
0: واہ
1: وفا ہے قربانی.
0: جی
1: دیکھیں आप मुझे पसंद है, मेरे दोस्त हैं, आपके खिलाफ कोई और आ जाए तो मैं कहूँ महबूब मेरा भाई है, मैं कॉम्प्रोमाइज नहीं करता, मेरी वफा है यार आपसे बेहतर मिल जाए तो मैं कॉम्प्रोमाइज कर दूं उसको कि मैंने इससे निभाना जिससे पहले ऐड कर लिया, इसे कहते हैं वफा
0: जी।
1: वरना खूब से खूब तो कायनात में सब कुछ बोल दो सर,
0: कोई
1: इंतहा है इस चीज की, और इसको लालच
0: जी।
1: और बंदा आजमाया जाता है खौफ और लालच से महबूबाई
0: जी,
1: या खौफ या लालच से
0: जा।
1: और अल्लाह में क्या मांगते हैं आपसे, बीएमबी क्या कहता है, ना ना किसी का खौफ ना लालच, जन्नत भी अल्लाह की अता करदा शह है और जहन्नम भी उसमें बनाई है ना
0: जी जी,
1: खौफ और लालच दो ही चीजें उसके दरमियान,
0: बिल्कुल
1: अगर इससे मुबर्रा हो जाओगे तो अल्लाह पालोगे इंशाल्लाह,
0: बिल्कुल बिल्कुल,
1: तो उसे कहते हैं वफा, अल्लाह से वफा करोगे तो कायनात में वफा सीख जाओगे।
0: वाह क्या बात है जी,
1: मोहब्बत सब करते हैं, मोहब्बत का मतलब हावस को मोहब्बत कह देते हैं, अपनी ख्वाहिशात को मोहब्बत कह देते हैं, असल में तो मोहब्बत वफा है, निभाना है तो भाई
0: जी जी।
1: आपको आपको लगता है ना कि यार रहमी रिश्ते होते हैं, महबूब भाई मुझे खैर नहीं बात कि रहमी रिश्ते निभाने चाहिए, खुदा की कसम उससे ज्यादा रिश्ता बड़ा निकाह का है जो निभाना चाहिए, जो आपने वफा करना है, इकरार किया है यार, तकवा अल्लाह मियां बार बार फरमाते हैं भी निकाह किया वफा करो, अब मेरे मेरे को मेरा डर रखना है तुमने, ये नहीं देखना कमी कुताही मर्द में भी होगी औरत में भी होगी, परफेक्शन तो कहीं नहीं मिलती महबूब भाई। आज हमारे घर टूट रहे हैं, अल्लाह की कसम बच्चे बर्बाद हो रहे हैं, कायनात में मुसलमान का घर सबसे ज्यादा बर्बाद हो रहा है, अब मेरा पैगाम है ऑन एयर, खुदा का वास्ता को बीबी समझ ले या भाई समझ ले, और इस घर को बचाओ, अपने बच्चे बचाओ, अल्लाह का नाम लो, खुदा का वास्ता अपनी अना को कुर्बान करो और इसको निभाओ, अपने बच्चे कुर्बान मत करो, तो कहा हम ते हिजरत करके क्या सिखाते किसी को, हम तो अपने आप को बदनाम कर रहे हैं लोगों के सामने, तो प्लीज महबूब भाई आपकी मेहरबानी, शायद गुंजाइश था आपका शो इस बात की, लेकिन मुझे ये बात कहनी थी, मैं जरूर कहूंगा
0: जी जी जी, क्या बात,
1: खुदा का वास्ता है वफा से बड़ी बात कोई नहीं, मोहब्बत छोटी चीज है, वफा बड़ी चीज है
0: जी,
1: वफा कुर्बानी का नाम है,
0: बिल्कुल।
1: मैं एक तो दे दो यार
0: जी, मैं एक आदमी थे, मैंने आपको शायद बताया पहले कि दोस्त मैंने एक बंदे को लिया पंजाबी थे, तो ये इसी मौजू पर वो गुफ्तगू कर रहे थे, बोलते मैं जाके खड़ा हुआ था, वो बातें कर रहे थे आपस में, एक थे दूसरे होटल वाले भी थे, वो जब बैठे थे वो पंजाबी में साथ जरा पंजाबी का अंदाज यह गाली के साथ बात करते हैं, तो वो कहते हैं कि हम लोग जो यहाँ की जैसे आपने बातें की ना, बोलते हैं हम यहाँ आए सेटल होने के लिए, जब आए तो देखा थोड़ा थोड़ा ना घर बार बना लेंगे वापस चले जाएंगे, फिर देखा यहाँ बहुत सुकून है बहुत मजा है, तो बेगमों को भी यहाँ बुढ़ियों को भी ले आए, और जब वो सेटिंग हुई तो जब बुढ़िया बच्चे बेगमें आई तो फिर बच्चे भी आने थे, बच्चे भी आ गए, तो फिर बच्चों को यहाँ हमने सेटिंग देखा कि पढ़ रहे हैं अच्छे माहौल है, पढ़ते हैं अच्छा है, वहां जाके क्या करेंगे, बोलते करते करते ये जिंदगी आगे गुजर गई, और अब जो है जिसको यहाँ माहौल अच्छा पढ़ाई के हिसाब से दूसरा भी है आजाद भी है, वो जब आजादी सामने आती है तो जब बच्चे वही हमें कहते हैं तो हम मानने के लिए तैयार नहीं, वो बीवी के साथ ना कह रहे थे, बीवी ने तरबियत नहीं की हमारे बच्चों की, ये वो ऐसे झगड़ा कर रहे थे, तो उन्हें पंजाबी में बता रहे थे, बोलते हैं यार इन्हें जनानियां साढ़े से चल चली साल साढ़े नाल गुजार देते हैं,
1: ਪੰਜਾਬੀ ਔਰਤਾਂ ਵਾਸਤੇ ਕਹਿੰਦੇ ਆ ਕਿ ਮੱਝ ਜਿਵੇਂ ਛੱਪੜ ਚ ਆ ਕੇ ਬਹਿ ਜਾਂਦੀ ਨਾ, ਉਵੇਂ ਪੰਜਾਬ ਤੋਂ ਔਰਤ ਆ ਕੇ ਯੂਕੇ ਚ ਬਹਿ ਜਾਂਦੀ ਹੈ
0: ਜੀ, ਆਹ ਮਸਾਲਾ ਪੰਜਾਬੀ ਦਾ ਤੁਹਾਨੂੰ ਪਤਾ ਦੇਸੀ ਫਿਰ ਆਪਣੇ ਹਿਸਾਬ ਨਾਲ ਹੀ ਮਸਾਲਾ ਨੇ,
1: ਹਾਂ
0: ਜੀ,
1: ਲੇਕਿਨ ਉਹ ਮੈਂ ਕਤਲ ਇਸ ਕਰ ਤੋਂ ਸਿਰ ਤੋਂ ਹਟ ਕੇ ਕਹਿੰਦਾ, ਜੈਂਡਰ ਡਿਫਰੈਂਸ ਤੋਂ ਹਟ ਕੇ ਕਹਿੰਦਾ, ਜਿਹੜਾ ਮੋਮਨ ਹੈ ਨਾ, ਮੋਮਨ ਔਰਤ ਜਾਂ ਮੋਮਨ ਮਰਦ, ਖੁਦਾ ਦੀ ਕਿਸਮ ਉਹ ਬੀਅਤ ਕਰਦਾ ਬੜਾ ਅੱਛਾ ਇਨਸਾਨ ਹੁੰਦਾ,
0: ਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਹਿੰਦੇ ਨੇ ਕਿ ਅਸੀਂ ਬਜਾਏ ਕਿ ਜਿੰਨਾ ਚਾਲੀ ਚਾਲੀ ਸਾਲ ਸਾਡੇ ਨਾਲ ਗੁਜ਼ਾਰ ਦਿੱਤੇ ਨੇ, ਉਹ ਅਸੀਂ ਆ ਕੇ ਸੈਟੀਆਂ ਤੇ ਬਹਿ ਜਾਂਦੇ ਹਿਲਦੇ ਨੀ ਜਿਵੇਂ ਪਹਾੜ ਢਾ ਕੇ ਆਉਂਦੇ ਹਾਂ,
1: ਮੈਂ ਤੇ ਇੱਕ ਗੱਲ ਕਹਾਂਗਾ, ਆਪਣੇ ਬੱਚੇ ਦੀ ਤਰਬੀਅਤ ਕਰਦੇ ਆ, ਦਿਨ ਰੱਖੋ ਕਿ ਤੁਸੀਂ ਮੌਕਫ ਕੀ ਦੇ ਰਹੇ ਹੋ, ਅੱਜ ਵੀ ਸੋਚ ਲਓ ਭਾਵੇਂ ਤੁਸੀਂ ਇੱਥੇ ਯੂਕੇ ਬੈਠੇ ਹੋ, ਤੁਸੀਂ ਰੇਡੀਓ ਕੀ ਕਰਨ ਡੇ ਜੇ ਮੈਨੂੰ ਨੀ ਪਤਾ, ਮੈਂ ਤੇ ਕਹਿੰਦੇ ਨਾ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ, ਮੈਂ ਗੱਲ ਰੱਖਾਂਗਾ ਜੇ ਤੇ ਰੱਬ ਦਾ ਡਰ ਹੈ ਤੇ ਆਖਰਤ ਯਾਦ ਹੈ, ਜੇ ਨਬੀਦ ਨੇ ਮਰਨਾ ਤੇ ਮਹਿਬੂਬ ਨੇ ਮਰਨਾ, ਅੱਲਾ ਦੀ ਕਿਸਮਤ ਤੁਸੀਂ ਡਰ ਜਾਓਗੇ, ਤੁਸੀਂ ਘਬਰਾ ਜਾਓਗੇ, ਤੁਸੀਂ ਮਾਫ਼ੀ ਵੀ ਮੰਗ ਲੋਗੇ, ਜੇ ਆਖਰਤ ਯਾਦ ਨੇ ਤੁਹਾਨੂੰ ਸਿੱਧਾ ਕੁਝ ਦੇ ਦੇਣਾ, ਤੇ ਜੇ ਬੰਦੇ ਨੂੰ ਚੇਤਾ ਆ ਗਿਆ ਉਹਦੀ ਆਖਰਤ ਕਾਮਯਾਬੀ ਹੈ ਇਨਸ਼ਾਅੱਲਾ, ਜਿਹਨੂੰ ਆਖਰ ਦਾ ਯਕੀਨ ਕੋਈ ਨੀ ਉਹ ਮੁਮਨ ਕੋਈ ਨੀ, ਤੇ ਬਾਕੀ ਫਿਰ ਧੋਖੇ ਜੇ ਤੁਸੀਂ ਆ ਗਏ ਤੇ ਅੱਲਾਹੁ ਅਕਬਰ, ਕੋਈ ਨੀ ਬਰਦਾਸ਼ਤ ਕਰ ਲਓ,
0: ਠੀਕ ਹੈ।
1: ਤੇ ਅੱਜ ਕੱਲ ਏਦਾਂ ਹੀ ਹੈ ਕਿ ਮੋਮਨ ਘੱਟ ਹੀ ਰਹਿ ਗਏ ਨੇ ਬਾਬੇ, ਉਹ ਸਿਰਫ ਦੁਨੀਆਦਾਰੀ ਚ ਜਿਹੜੇ ਮੁਸਲਮਾਨ ਕਹਿਣ ਨੂੰ ਮੁਸਲਮਾਨ ਨੇ ਇਹ ਕਾਫਰਾਂ ਤੋਂ ਵਧੇ ਪਏ ਨੇ ਮੁਕਾਬਲੇ ਚ।
0: ਅੱਛਾ ਭਾਈ ਨਵੀਸ ਸਾਹਿਬ, ਖਾਸ ਕਰਕੇ ਧਿਆਨ ਰੱਖਣਾ, ਕਿਸੇ ਵੀ ਕਮਿਊਨਿਟੀ ਦਾ ਜ਼ਿਕਰ ਨਹੀਂ ਕਰਨਾ, ਕਿਸੇ ਨੂੰ ਸਾਹਮਣੇ ਨਹੀਂ ਰੱਖਣਾ।
1: ਮੈਂ ਇਨਸਾਨ ਦੀ ਗੱਲ ਪਿਆ ਕਰਨਾ ਵਾ ਕਿ ਇਨਸਾਨ ਵੰਡਿਆ ਪਿਆ ਨਾ ਜੀ,
0: ਕਮਿਊਨਿਟੀ, ਹਰ ਕਮਿਊਨਿਟੀ ਦੇ ਵਿੱਚ ਹਰ ਕਿਸਮ ਦੇ ਲੋਕ ਨੇ, ਅੱਛੇ ਬੁਰੇ ਹਰ ਕਮਿਊਨਿਟੀ ਚ ਪਾਏ ਜਾਂਦੇ ਨੇ।
1: ਦੇਖੋ ਜੀ, ਨੀਅਤਾਂ ਦਾ ਅਮਾਲ, ਮਤਲਬ ਅਮਾਲ ਦਾ ਦਰਮਦਾਰ ਨੀਅਤਾਂ ਤੇ
0: ਆ ਜਾ। ਸਾਡੇ ਮੁਰਖ ਸਨ ਭਾਈ ਨਵੀ ਸਾਹਿਬ, ਕਤਾ ਕਲਾਮ ਮਾਫ ਆਉਂਦੇ ਹਨ, ਮੱਕੇ ਮੁੱਢ ਬਦੂ, ਮੱਕੇ ਮੁੱਢ ਬਦੂ ਪੰਜਾਬੀ ਚ, ਕਿ ਮੱਕੇ ਦੇ ਨਾਲ ਹਰਮ ਦੇ ਨਾਲ ਬਦੂ ਰਹਿੰਦੇ ਨੇ, ਜਿਹਨਾਂ ਨੂੰ ਦੀਨ ਦਾ ਪਤਾ
1: ਕੁਛ ਨੀ ਹੈਗਾ
0: ਜੀ। ਤੇ ਇਸ ਵਾਸਤੇ ਰੱਬ ਜੀ ਦਾ ਤੇ ਕਰਮ ਕਰਦਾ,
1: ਨਾ ਕੋਈ ਦਾਅਵੇਦਾਰੀ ਮਹਿਬੂਬਾ ਜੀ, ਨਾ ਮੈਂ ਤੁਹਾਨੂੰ ਕੋਈ ਚੈਲੰਜ ਕਿਦਾਂ ਕਰਨਾ। ਆਮ ਸੋਰੀ, ਇਹ ਮੈਂ ਆਪਣੀ ਜ਼ਿੰਮੇਵਾਰੀ ਤੇ ਗੱਲ ਤਾਂ ਕਰਨਾ
0: ਜੀ ਜੀ,
1: ਕਿ ਜਿਸ ਬੰਦੇ ਨੂੰ ਇਹ ਪਤਾ ਹੋਵੇ ਨਾ ਯਾਰ ਕਿ ਮੈਂ ਮਰਨਾ, ਸਾਡੇ ਪੰਜਾਬੀ ਚ ਗੱਲ ਕਹਿੰਦੇ ਆ ਵੀ ਜੇ ਕੋਈ ਬੰਦਾ ਬਦਤਮੀਜ਼ੀ ਕਰ ਦੇਵੇ ਨਾ, ਇਹਨੂੰ ਮਰਨਾ ਯਾਦ ਨੀ ਰਹਿ ਗਿਆ।
0: ਬਿਲਕੁਲ,
1: ਤੇ ਗੱਲ ਇਹ ਹੈ ਵੀ ਜਿਹਨੂੰ ਇਹ ਚੇਤੇ ਹੋਵੇ ਨਾ, ਜੋ ਬਦਤਮੀਜ਼ੀ ਨਾ ਕਰਦਾ ਨਾ ਜ਼ੁਲਮ ਕਰਦਾ
0: ਜੀ ਜੀ ਜੀ,
1: ਤੇ ਪਲੀਜ਼ ਇਸ ਗੱਲ ਨੂੰ ਆਪਣੇ ਭੈਣ ਭਰਾਵਾਂ ਚ ਸਮਝਾਈਏ। ਮੇਰੀ ਵੀ ਧੀ ਹੈ, ਅੱਲਾ ਦੀ ਕਸਮ ਮੇਰੀ ਵੀ ਭੈਣ ਹੈ
0: ਜੀ ਜੀ।
1: ਇਹ ਉਸ ਭਰਾਵਾਂ ਨੂੰ ਮੈਂ ਪੈਗਾਮ ਦੇ ਰਿਹਾ ਜਿਹੜੇ ਇਸ ਮਾਸ਼ਰੇ ਜਾ ਕੇ ਆਪਣੀ ਭੈਣਾਂ ਆਵਾਜ਼ ਦੇ ਰਹੇ ਹੋ, ਨਿਕਲਾ ਇਸ ਬੰਦੇ ਕੋਲੋਂ ਇਹ ਸਾਈਕੋਲੋਜੀ, ਪੌਪ ਸਾਈਕੋਲੋਜੀ ਪੜ੍ਹ ਕੇ ਤੇ ਲੋਕਾਂ ਨੂੰ ਅੱਲਾ ਦੀ ਕਿਸਮ ਕੁਰਾਨ ਭੁੱਲ ਗਿਆ ਵਾ ਤੇ ਦੁਨੀਆਂ ਦੀ ਸਾਈਕੋਲੋਜੀ ਬੜੀ ਹੈ
0: ਜੀ ਜੀ ਜੀ।
1: ਤੇ ਪਲੀਜ਼ ਆਪਣੇ ਆਪ ਨੂੰ ਮੁਤਾਬਕ ਚ ਲੈ ਕੇ ਆਓ, ਜਾਂ ਤੇ ਫਿਰ ਪੂਰੇ ਗੋਰੇ ਹੋ ਜਾਓ
0: ਜੀ,
1: ਜਾਂ ਤੇ ਪੂਰੇ ਗੋਰੇ ਹੋ ਜਾਓ ਜਾਂ ਪੂਰੇ ਮੁਸਲਿਮ ਹੋ ਜਾਓ। ਇਹ ਦਮ ਟੋਈਆਂ ਨਾ ਮਾਰੋ ਯਾਰ, ਭਾਵੇਂ ਯੂਕੇ ਚ ਰਹਿੰਦੇ ਹੋ, ਭਾਵੇਂ ਸੂਰਿਆ ਨਹੀਂ ਰਹਿੰਦੇ, ਕਿਤੇ ਨਹੀਂ ਰਹਿੰਦੇ ਪਲੀਜ਼। ਇਹ ਮੇਰਾ ਓਨ ਏਅਰ ਪੈਗਾਮ ਹੈ ਤੁਹਾਨੂੰ, ਔਰ ਮੈਂ ਕੈਨੇਡਾ ਵੀ ਇਹੀ ਪੈਗਾਮ ਦਿੰਦਾ ਵਾ, ਮੇਰਾ ਇੱਕੋ ਹੀ ਪੈਗਾਮ ਹੈ ਕਿ ਇੱਕ ਖਾਲਸ ਹੋ ਜਾਓ ਯਾਰ, ਖਲੂਸ ਬੜੀ ਕੀਮਤੀ ਹੈ। ਤੁਹਾਡੀ ਤੁਹਾਡਾ ਮੁੱਲ ਤਾਂ ਹੀ ਪੈਣਾ ਤੁਸੀਂ ਖਾਲਸ ਹੋਵੋਗੇ। ਲੋਹਾ ਵੀ ਖਾਲਸ ਆਪਣੇ ਮੁੱਲ ਚ ਵਿਕਦਾ, ਸੋਨਾ ਵੀ ਖਾਲਸ ਆਪਣੇ ਮੁੱਲ ਚ ਵਿਕਦਾ।
0: ਵਾਹ ਵਾਹ ਵਾਹ,
1: ਕਮ ਅਜ ਕਮ ਆਪਣਾ ਮੁੱਲ ਪਾਓ, ਆਪਣੇ ਆਪ ਨੂੰ ਪਛਾਣੋ ਵੀ ਤੁਸੀਂ ਕੌਣ ਹੋ। ਮੈਨੂੰ ਕੋਈ ਸ਼ਿਕਵਾ ਨੀ ਕਿਸੇ ਨਾਲ, ਖੁਦਾ ਦੀ ਕਿਸੇ ਕਮ ਅਜ ਕਮ ਸਮਝੋ ਤੁਸੀਂ ਹੋ ਕੌਣ। ਨਹੀਂ ਸਮਝੇ ਵੀ ਤੁਸੀਂ ਗੋਰਿਆ, ਅੱਜ ਤੁਹਾਨੂੰ ਰਿਫੋਰਮ ਲੱਗਦਾ ਨਾ ਤੁਹਾਡੇ ਖਿਲਾਫ਼ ਹੈ, ਤੇ ਆਪਣੀ ਕਰਤੂਤ ਸਮਝੋ ਕਿਉਂ ਖਿਲਾਫ਼ ਹੈ ਤੁਹਾਡੇ। ਤੁਸੀਂ ਵੀ ਕੁਤਾਹੀਆਂ ਕੀਤੀਆਂ ਯਾਰੋ। ਕੋਈ ਇਨਸਾਨ ਅੱਲਾ ਮੀਆਂ ਨੇ ਯਾ ਇਬਾਦੀ ਕਹਿ ਕੇ ਪੁਕਾਰਿਆ ਕੁਰਾਨ ਪਾਕ ਚ, ਹਰ ਇਬਾਦ ਕੀਮਤੀ ਹੈ। ਕਿਆ ਮੁਸਲਮਾਨ ਨੇ ਆਪਣਾ ਫਰਜ਼ ਅਦਾ ਕੀਤਾ ਉੱਥੇ ਪੈਗਾਮ ਪਹੁੰਚਾਉਣ ਵਾਸਤੇ? ਅਸੀਂ ਤੇ ਆਪ ਮਤਲਬ ਨੂੰ ਆਏ ਇੱਥੇ, ਟੈਕਸ ਚੋਰੀ ਕਰਕੇ ਤੇ ਖਾਂਦੇ ਹਾਂ ਤੇ ਆਪਣੇ ਮਹੱਲ ਬਣਾਉਂਦੇ ਹਾਂ ਤੇ ਲੋਕਾਂ ਨੂੰ ਦਿਖਾਉਂਦੇ ਹਾਂ, ਦੇਖੋ ਸ਼ਰੀਕੋ ਮੈਂ ਆਹ ਬਣਾ ਲਿਆ। ਯਾਨੀ ਅੱਲਾ ਮੈਨੂੰ ਮਾਫ ਕਰੇ, ਅਸੀਂ ਇਸ ਵਾਸਤੇ ਪੈਦਾ ਹੋਏ ਸਨ?
0: ਬਸ
1: ਪਲੀਜ਼, ਇਹ ਮੈਨੂੰ ਮਹਿਬੂਬਾ ਜੀ, ਤੁਹਾਨੂੰ ਤੁਹਾਨੂੰ ਗੁੱਸਾ ਆਵੇ ਜਾਂ ਕਿਸੇ ਹੋਰ ਨੂੰ ਆਵੇ, ਪਰ ਹਕੀਕਤ ਇਹ ਹੈ ਕਿ ਮੁਸਲਮਾਨ ਨੇ ਆਪਣਾ ਸ਼ਕਲ ਹੀ ਇਹ ਵਿਖਾਈ ਹੈ ਕਿ ਮੈਂ ਤੇ ਇੱਦਾਂ ਦਾ ਹਾਂ, ਮੈਂ ਤੇ ਤੁਹਾਡੇ ਤੋਂ ਵੱਡਾ, ਗੋਰਿਆਂ ਤੋਂ ਵੱਡੇ ਲਾਲਚੀ ਅਸੀਂ ਹਾਂ, ਅਸੀਂ ਜੱਜ ਨੂੰ ਸੰਭਾਉਂਦੇ ਹਾਂ ਤੇ ਜ਼ਿੰਮੇਵਾਰੀ ਲੈਂਦੇ ਹਾਂ, ਨਿਜ਼ਾਮ ਜਾ ਕੇ ਇਹਨੂੰ ਵਿਗਾੜਦੇ ਅਸੀਂ ਹਾਂ
0: ਜੀ ਜੀ,
1: ਤੇ ਗੋਰੇ ਨਹੀਂ ਕਹਿਣਗੇ ਕਿ ਤੁਸੀਂ ਕਰਨ ਦੇ ਸਾਡੇ ਨਾਲ
0: ਜੀ। ਪਤਾ ਨਾ ਕਿ ਸਾਡੇ ਜਿਹੜੇ ਉਲਮਾ ਵੀ ਜਿੱਥੇ ਇੱਥੇ ਆਉਂਦੇ ਨੇ ਨਾ, ਤੇ ਇਹਨਾਂ ਦੀ ਜ਼ਿੰਦਗੀ ਤਰੀਕਾ ਘਰ ਵੇਖ ਕੇ ਔਰ ਇਮਾਨਦਾਰੀ ਅਖਲਾਕ ਵੇਖ ਕੇ ਕਹਿੰਦੇ ਨੇ ਸਿਰਫ ਕਲਮੇ ਦੀ ਕਮੀ ਹੈ, ਬਾਕੀ ਸਾਰਾ ਮੁਸਲਮਾਨਾਂ ਦੇ ਤਰੀਕੇ ਇਹਨਾਂ ਦੇ ਨੇ।
1: ਕਲਮਾ ਹੈ ਹੀ ਨਹੀਂ ਜਦ ਦਿਲ ਵਿੱਚ ਉਤਰਿਆ ਭਾਜੀ ਮਹਿਬੂਬ ਭਾਈ, ਕਲਮਾ ਅਸਲ ਉਹ ਹੈ ਜੋ ਲਾ ਇਲਾਹ ਇਲੱਲਾ ਦਿਲੋਂ ਮੰਨ ਲਿਆ
0: ਜੀ,
1: ਜ਼ੁਬਾਨ ਸੇ ਕਹਿ ਵੀ ਦਿਆ ਲਾ ਇਲਾਹ ਤੋ ਕਿਆ ਹਾਸਿਲ
0: ਜੀ,
1: ਦਿਲੋਂ ਨਿਗਾਹ ਮੁਸਲਮਾਨ ਨਹੀਂ ਤੋ ਕੁਛ ਵੀ ਨਹੀਂ
0: ਸਹੀ,
1: ਤੇ ਖੈਰ ਖਾਈ ਨਾ ਹੋਵੇ ਜੇ ਤੁਹਾਨੂੰ ਕਿਸੇ ਕ੍ਰਿਸਚਨ ਨੂੰ ਡੇਵਿਡ ਨੂੰ ਦੇਖ ਕੇ ਪਿਆਰ ਨਾ ਆਵੇ, ਉਹਨੂੰ ਤੁਹਾਡਾ ਦਿਲ ਨਾ ਕਰੇ ਕਿ ਇਹਨੂੰ ਵੀ ਪੈਗਾਮ ਪਹੁੰਚਾ ਦੇਵਾਂ, ਤੁਹਾਡੇ ਅੰਦਰ ਆਪਣੇ ਕਰਤੂਤ ਦੇ ਤੁਸੀਂ ਕੀ ਪਹੁੰਚਾਓਗੇ ਯਾਰ
0: ਜੀ ਜੀ ਜੀ,
1: ਤੁਸੀਂ ਤੇ ਆਪ ਆਪਣਾ ਵੈਟ ਕੈਲਕੂਲੇਟ ਕਰ ਰਹੇ ਹੋ ਕਿ ਮੈਂ ਬਚਾਉਣਾ ਕਿਵੇਂ ਆ, ਮੇਰੀ ਦੁਕਾਨ ਕਿਵੇਂ ਚੰਗਣੀ ਹੈ, ਤੇ ਮੈਂ ਹੁਣ ਬੱਚੀ ਬੱਚਾ ਕਿਵੇਂ ਬਚਾ, ਪਾਕਿਸਤਾਨ ਨੂੰ ਕਿੰਨੇ ਵੀਜ਼ੇ ਲਵਾਉਣੇ ਆ,
0: ਕੋਈ
1: ਗੱਲ ਨੀ, ਪਰ ਤੁਸੀਂ ਫਿਰ ਇਸਲਾਮ ਦਾ ਨਾਮ, ਅਸੀਂ ਮੁਸਲਮਾਨ ਵੀ ਹੁੰਦੇ, ਅਸੀਂ ਇੱਥੇ ਮਸਜਿਦਾਂ ਵੀ ਬਣਾ ਰਹੇ ਹਾਂ, ਅਸੀਂ ਹੱਜ ਵੀ ਕਰਨ ਜਾਂਦੇ ਹਾਂ, ਅਸੀਂ ਰੋਜ਼ੇ ਵੀ ਰੱਖਦੇ ਹਾਂ, ਉਹ ਬਈ ਫਿਰ ਰੋਜ਼ਾ ਨਮਾਜ਼ ਛੱਡ ਦਿਓ, ਉਹ ਨਮਾਜ਼ ਨਾ ਨਮਾਜ਼ ਹੈ, ਰੋਜ਼ਾ ਰੋਜ਼ਾ ਹੈ, ਹੱਜ ਹੱਜ ਹੈ ਤੁਹਾਡਾ।
0: ਅੱਜ ਤੇ ਬੜੇ ਬਾਬੇ, ਅੱਜ ਤੇ ਬਾਬਿਆਂ ਦੇ ਜਿਹੜੀ ਉਹ ਜਿਹੜੇ ਉੱਥੇ ਨੀ ਹੁੰਦੇ ਜਿਹੜੇ ਪਿੰਨਾਂ ਤੋਂ ਬਾਹਰ ਡੇਰਾ ਬਣਾ ਕੇ ਬਹਿੰਦੇ ਨਾ, ਉਹ ਆਉਂਦੇ ਨੇ ਕਿ ਸਾਡਾ ਦੁਨੀਆਂ ਨਾਲ ਕੋਈ ਤਲਕ ਨਹੀਂ ਹੈ,
1: ਹੋਈ ਨਹੀਂ ਕੁਝ, ਕੋਈ ਤਾਂ ਮੋਏ ਦਾ ਲਾ ਹੌਲਾ ਵਾਲਾ ਕੂਵਤ ਅੱਲਾ ਬਿੱਲਾ ਲਈ ਨਹੀਂ, ਇਹ ਤੇ ਭਾਜੀ ਆਪਾਂ ਡਿਵਾਈਡ ਕਰਤਾ ਦੀਨ ਨੂੰ ਤਸੱਵਵ ਵਿੱਚ, ਤਰੀਕਤ ਵਿੱਚ ਤੇ ਸ਼ਰੀਅਤ ਵਿੱਚ। ਖੁਦਾ ਦੀ ਕਿਸਮ ਮੇਰੇ ਨਬੀ ਪਾਸਲਮ ਅੱਲਾਹੁਮਾ ਸੱਲ ਅਲਾ ਮੁਹੰਮਦ ਵਅਲਾ ਆਲ ਮੁਹੰਮਦ, ਪੂਰਾ ਕਾ ਪੂਰਾ ਯਾਨੀ ਕਿ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ,
0: ਯੇ ਜਹਾਂ ਚੀਜ਼ ਕਿਆ
1: ਲਾਹੋ ਕਲਮ
0: ਤੇ, ਕਲਮ ਤੇਰੇ। ਹਾਂ ਬੇਸ਼ੱਕ,
1: ਅਸਲ ਤੇ ਹਕੀਕਤ ਇਹ ਹੈ ਸਰ, ਨਵੀਂ ਪਾਕਿਸਤਾਨ ਦੀ ਜ਼ਿੰਦਗੀ ਬੜੀ ਕੀਮਤੀ ਹੈ ਸਰ। ਅਸੀਂ ਇੱਕ ਦਿਨ ਤਰਕੀਦ ਕਰਦੇ, ਮਹਿਬੂਬੇ ਮੈਨੂੰ ਮਾਫ਼ ਕਰਨਾ, ਔਰ ਜਜ਼ਾਕ ਅੱਲਾ ਕਿ ਤੁਸੀਂ ਮੈਨੂੰ ਗੱਲ ਕਹਿਣ ਦਿੱਤੀ ਕਿ ਅਸੀਂ ਪਿਆਰ ਤੇ ਕਰਨੇ ਆ, ਅਸੀਂ ਇਸ਼ਕ ਨੂੰ ਹੋਰ ਨੀ ਗੱਲ ਸਮਝਿਆ, ਅਸੀਂ ਵਫਾ ਕਰਦੇ ਨੀ, ਨਾ ਅਸੀਂ ਅਤਾਤ ਕਰਦੇ ਹਾਂ, ਸਮੇਂ ਨਾ ਵਾਤਾ ਨਾ, ਤੁਸੀਂ ਮੈਨੂੰ ਹੁਕਮ ਕਰੋ ਮੇਰੇ ਦੋਸਤੋ, ਖੁਦਾ ਦੀ ਕਿਸਮ ਤੁਹਾਨੂੰ ਦਲੀਲ ਦੇਵਾਂਗਾ। ਮੈਂ ਕਿਹਾ ਮਹਿਬੂਬ ਬਾਈ ਹੁਕਮ ਕੀਤਾ ਬਿਸਮਿਲ੍ਲਾ ਜੀ ਸਰ ਕੇ ਆ ਜਾਓ, ਏਦਾਂ ਹੀ ਆ
0: ਜੀ।
1: ਹਾਂ ਤੇ ਅਸੀਂ ਰੱਬ ਦੇ ਹੁਕਮ ਸਮੇਂ ਤੇ ਕੋਈ ਗੱਲ ਨੀ, ਅੱਜ ਕਰ ਤਾ ਕੱਲ ਨੂੰ ਹੋਰ ਸਹੀ, ਉਹ ਨਹੀਂ ਯਾਰੋ
0: ਜੀ,
1: ਜਿਹਦੇ ਕੋਲ ਜਾਣਾ ਇੰਨਾ ਲਾਈ ਵਾਈਨਾ ਲੈ ਰਾਜੂ, ਜਿਹਦੇ ਕੋਲ ਜਾਣਾ ਖੁਦਾ ਦੀ ਕਿਸਮ ਨਾਲ ਰਿਸ਼ਤੇ ਵੀ ਕੀਮਤੀ ਹੋ ਜਾਣਗੇ, ਸਾਡਾ ਫੈਜ਼ ਵੀ ਪਹੁੰਚੇਗਾ। ਉਮਤ ਵਸਤਾ ਦਾ ਫਰਜ਼ ਇਹ ਹੈ ਕਿ ਆਪਣਾ ਪੈਗਾਮ ਪਹੁੰਚਾਵੇ, ਤੇ ਗੋਰੇ ਮੈਂ ਵੀ ਇੱਥੇ 18 ਸਾਲ ਹੋ ਗਏ ਮੈਨੂੰ ਰਹਿੰਦਿਆਂ, ਖੁਦਾ ਦੀ ਕਿਸਮ ਸਾਡੇ ਪਾਕਿਸਤਾਨੀ ਤੋਂ ਕੀਮਤੀ ਗੋਰੇ ਨੇ
0: ਜੀ,
1: ਰੂਹਾਨੀ ਤੌਰ ਤੇ ਅਸੀਂ ਏਡੇ ਗੰਦੇ ਲੋਕ ਹਾਂ ਕਿ ਮੈਂ ਵੱਡਾ ਹੋ ਕੇ ਦਿਖਾ ਦੇਵਾਂ, ਮੈਂ ਫੁੱਲਾਂ ਦਾ ਫੈਸ਼ਨ ਦਿਖਾ ਦੇਵਾਂ, ਮੈਂ ਗੱਡੀ ਬਹਾ ਦੇਵਾਂ, ਮੈਂ ਮਹਿਲ ਦਿਖਾ ਦੇਵਾਂ, ਤੁਸੀਂ ਸੂਦ ਤੋਂ ਲੋਕਾਂ ਨੂੰ ਰੋਕੋਗੇ, ਤੁਸੀਂ ਤੇ ਆਪ ਸੂਦ ਤੇ ਕਾਰੋਬਾਰ ਕਰਨ ਡੇ ਜੇ
0: ਜੀ। ਬੇਸ਼ੱਕ ਇਹ ਤੇ ਗੱਲਾਂ ਸੱਚੀਆਂ ਨੇ ਤੁਹਾਡੀਆਂ ਜਨਾਬ, ਬਿਲਕੁਲ
1: ਅਦਤ ਨਾ, ਅਸੀਂ ਸ਼ਰੀਕਾਂ ਤੇ ਆਲੂ ਰੱਖਣਾ
0: ਜੀ,
1: ਸ਼ਰੀਕਾਂ ਨੂੰ ਸਾੜਨਾ ਅਸੀਂ ਬਸ ਯਾਰ, ਖੁਦਾ ਦਾ ਖੌਫ ਕਰੋ। ਫਿਰ ਕਹਿੰਦੇ ਹਾਸਦ, ਉਹ ਬਈ ਹਾਸਦ ਨਹੀਂ, ਨਬੀ ਦਾ ਦੀਨ ਇਹ ਹੈ ਵੀ ਜੇ ਤੁਹਾਡੇ ਘਰ ਚੰਗਾ ਖਾਣਾ ਪੱਕਦਾ ਹੋਵੇ ਨਾ, ਤੇ ਯਾ ਤੇ ਗੁਆਂਢੀ ਨੂੰ ਦੇ ਕੇ ਆ ਜਾਓ, ਯਾ ਉਹਦੇ ਘਰ ਖੁਸ਼ਬੂ ਵੀ ਨਾ ਜਾਵੇ
0: ਜੀ,
1: ਚਲੋ ਹੁਣ ਤੁਹਾਡੀ ਬ੍ਰੇਕ ਦਾ ਟਾਈਮ ਹੈ, ਮੇਰਾ ਮਤਲਬ ਮੈਂ ਕਹਿਣ ਚ ਕਹਿ ਦਿੱਤੀ।
0: ਅੱਛਾ ਜੀ, ਠੀਕ ਹੈ ਜੀ, ਬੜਾ ਅੱਛਾ ਲੱਗਾ ਜੀ, ਤੁਸੀਂ ਆਪਣੇ ਦਿਲ ਦੀ ਗੱਲ ਜਿਹੜੀ ਆਵਾਜ਼ ਜਿਹੜੀ ਹੈ ਨਾ,
1: ਨਹੀਂ ਮੇਰਾ ਕੋਈ ਮਤਲਬ ਨਹੀਂ ਹੈ, ਮੈਂ ਕੋਈ ਆਪਣੀ ਦਾਦ ਦੀ ਗੱਲ ਨਹੀਂ ਤਾਂ ਕਰਦਾ, ਆਪਣੇ ਬੱਚਿਆਂ ਵਾਸਤੇ ਸਮਝਾਓਗੇ ਤੇ ਖਲੂਸ ਸਮਝ ਆਏਗਾ ਤੇ ਅੱਗੇ ਕਾਇਨਾਤ ਡਿਵੈਲਪ ਕਰੇਗੀ, ਗੋਰੇ ਵੀ ਇਸ ਗੱਲ ਨੂੰ ਸਮਝਦੇ ਆ। ਮੈਂ ਵੀ ਕੋਈ ਪਾਕਿਸਤਾਨ ਬੈਠਾ ਨੀ ਗੱਲ ਕਰਦਾ, ਮੈਂ ਸਵੀਡਨ ਬੈਠਾ ਗੱਲ ਪਿਆ ਕਰਨਾ
0: ਜੀ ਜੀ,
1: ਠੀਕ ਹੈ, ਤੇ ਇੱਥੇ ਵੀ ਮੈਨੂੰ ਇਨਸਾਨੀਅਤ ਤੇ ਇੱਕੋ ਜੀ ਹੈ ਸਰ, ਹਰ ਪੱਖ ਦੀ, ਔਰ ਦੀਨ ਇਸਲਾਮ ਦੀਨੇ ਫਿਤਰਤ ਹੈ
0: ਜੀ,
1: ਠੀਕ ਹੈ, ਅਸੀਂ ਮੁਸਲਮਾਨ ਵੀ ਬੜੇ ਗੁਨੇਗਾਰ ਹਾਂ ਤੇ ਮੈਂ ਬੜੇ ਬੜੇ ਫਰਿਸ਼ਤੇ ਵੇਖੇ ਆ ਇਹਨਾਂ ਗੋਰਿਆਂ ਚ
0: ਜੀ ਜੀ,
1: ਉਹ ਵੀ ਬੜੇ
0: ਹਰ ਕੌਮ ਵਿੱਚ, ਤੁਹਾਨੂੰ ਦੱਸਿਆ ਨਾ, ਹਰ ਜਗ੍ਹਾ ਤੇ ਅੱਛੇ ਬੁਰੇ ਹਰ ਕੌਮ ਵਿੱਚ, ਹਰ ਇਲਾਕੇ ਚ, ਹਰ ਜਗ੍ਹਾ ਪਾਏ ਜਾਂਦੇ ਨੇ, ਹਰ ਮਹੱਲਿਆਂ ਚ ਅੱਛੇ ਵੀ ਬੁਰੇ ਵੀ,
1: ਨਹੀਂ ਅਸੀਂ ਜੇ ਦਾਅਵੇ ਦਾ ਹੁੰਦਾ ਕਿ ਅਸੀਂ ਤੇ ਬਸ ਅਸੀਂ ਕਿਉਂਕਿ ਕਲਮਾ ਗੋ ਹੋ ਗਏ ਹਾਂ ਤੇ ਹੁਣ ਕਿਸੇ ਨੂੰ ਮਾਰ ਦਈਏ, ਨਾ ਨਾ ਨਾ ਨਾ, ਅੱਲਾ ਬੜਾ ਡਾਡਾ ਜੇ, ਅੱਲਾ ਮੀਆਂ ਸਭ ਨੇ ਇੱਕੋ ਜਿਹਾ ਪਿਆਰ ਕਰਦੇ ਆ, ਅਸੂਲ ਜੇ ਰੱਬ ਦੇ ਮੰਨਣੇ ਆ, ਤੁਹਾਡੇ ਨੀ ਮੰਨਣੇ ਰੱਬ ਨੇ, ਤੁਸੀਂ ਰੱਬ ਦੇ ਮੰਨਣੇ ਆ
0: ਜੀ,
1: ਤਾਬੇਦਾਰੀ ਤੁਸੀਂ ਕਰਨੀ ਹੈ ਨਾ ਕਿ ਰੱਬ ਨੇ ਤੁਹਾਡੀ ਕਰਨੀ, ਲਾ ਹੌਲਾ ਵਲਾ ਕੁਵਤ ਇਲਾ ਬਿਲਲਾਹ,
0: ਬਿਲਕੁਲ,
1: ਤੇ ਬਾਕੀ ਮਿਹਰਬਾਨੀ ਮਹਿਬੂਬ ਬਾਈ, ਮੈਂ ਇਹ ਗੱਲ ਹੁਣ ਕੈਨੇਡਾ ਵੀ ਕਹਿਣੀ ਹੈ ਤੇ ਮੈਨੂੰ ਕਹਿਣ ਦਿਓ।
0: ਹਾਂ ਜੀ, ਚਲੋ ਠੀਕ ਹੈ ਜੀ, ਅੱਛਾ ਜੀ, ਅੱਲਾਹ ਤਾਲਾ ਕਬੂਲ ਕਰੇ ਤੁਹਾਡਾ ਇਹ ਕਾਫ ਜਿਹੜੀ ਕੋਸ਼ਿਸ਼ ਕਰਦੇ ਪਏ ਤੇ ਦਿਲਾਂ ਤੇ ਅਸਰ ਕਰੇ ਤੇ ਕੋਈ ਬਿਹਤਰ ਕੋਈ ਜਿੱਦਾਂ ਵੀ
1: ਕੋਈ ਮਹਿਬੂਬ ਬਾਈ ਨਾ ਵੀ ਕਰੇ, ਖੁਦਾ ਕੀ ਕਸਮ, ਕੋਈ ਸਾਥ ਮੇ ਆਪਣੇ ਆਏ ਜਾਂ ਨਹੀਂ ਆਏ, ਜੋ ਮਿਲੇਗਾ ਰਸਤੇ ਮੇ ਹਮ ਉਸੇ ਪੁਕਾਰੇਂਗੇ।
0: ਵਾਹ ਵਾਹ, ਬੇਸ਼ੱਕ, ਅੱਛੀ ਬਾਤ, ਬੜੀ ਬਾਤ।
1: ਔਰ ਵੋ ਇਕਬਾਲ ਨੇ ਕਹਾ ਥਾ ਨਾ ਕਿ ਅਗਰ ਚੇ ਬੁੱਤ ਹੈ ਜਮਾਤ ਕੀ ਆਸਤੀਨੋ ਮੇ
0: ਜੀ,
1: ਮੁਝੇ ਹੈ ਹੁਕਮ ਅਜ਼ਾਂ ਲਾ ਇਲਾਹਾ ਇਲੱਲਾ।
0: ਵਾਹ, ਬੇਸ਼ੱਕ,
1: ਖੁਦਾ ਕੀ ਕਸਮ, ਜਿਸ ਜਿਸ ਦਿਲ ਕੋ ਇਹ ਆਵਾਜ਼ ਪਹੁੰਚ ਰਹੀ ਨਾ, ਵੋ ਕਹਿ ਦੇ ਲਬੈਕ, ਖੁਦਾ ਕੀ ਕਸਮ, ਲਾ ਇਲਾਹਾ ਇਲੱਲਾ ਕਾ ਮਤਲਬ ਯੇ ਹੈ ਕਿ ਜ਼ਿੰਦਗੀ ਉਸਕੇ ਮੁਤਾਬਕ ਹੋ
0: ਜੀ,
1: ਵਰਨਾ ਇਹ ਟੋਮਕ ਤੋਂ ਮਾਰਨਾ ਕਿ ਮੈਂ ਹੁਣ ਗੋਰਿਆਂ ਨੂੰ ਵੀ ਸੈਂਸ ਵੀ ਮੰਨਣੀ ਹੈ, ਰੱਬ ਵੀ ਮੰਨਣਾ।
0: ਇੱਕ ਮਿੰਟ, ਇੱਕ ਮਿੰਟ ਜੀ, ਕਾ ਸਾਹਿਬ ਜੀ, ਜੀ ਵਾਲੇ ਜੀ ਜੀ, yeah।